0: ਨਹੀਂ ਸਰਨਾ ਦਿਲ ਤੇ ਉਹਦਾ ਨਾਂ ਲਿਖਵਾ ਲੈ ਲੱਭ ਲੈ ਅੱਜ ਜੇ ਸਤਾਰ ਨੂੰ ਉਮਰਾਂ ਦੀਆਂ ਸਾਂਝਾਂ ਪਾ ਲੈ
1: क्या बात है जनाब। और फाइनली आप मौजूद हैं अपने मॉर्निंग वाले शो गुड मॉर्निंग गोंडा में।
0: आहा।